0: ਕਿਉਂ ਸਿਮਰਨ ਤੂੰ ਆ ਗਈ ਮੈਨੂੰ ਤਾਂ ਲੱਗਿਆ ਤੂੰ ਆਉਣਾ ਹੀ ਨਹੀਂ ਨਾਓ ਚੱਕਦੇ ਫੱਟੇ ਐਂਡ ਬਰਨ ਦ ਡਾਂਸ ਫਲੋਰ
1: ਡੋਂਟ ਵਰੀ ਅੱਜ ਡਾਂਸ ਵੀ ਹੋਗਾ ਔਰ ਚਾਂਸ ਵੀ